ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਹਾਣੀ ਚਿੱਟੀ ਚੁੰਨੀ, ਅਤੇ ਇਸ ਤੋਂ ਇਲਾਵਾ ਸੁਫੀਆਨਾ ਕਲਾਮ ਵੀ ਸੁਣਵਾਇਆ ਜਾਏਗਾ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਅਕਤੂਬਰ ਤੋਂ 8 ਅਕਤੂਬਰ ਤੱਕ ਛੂਤਛਾਤ ਵਿਰੋਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਨੂੰ ਮਨਾਉਣ ਦਾ ਉਦੇਸ਼ ਸਮਾਜ 'ਚ ਛੂਤਛਾਤ ਦੇ ਭੇਦਭਾਵ ਨੂੰ ਮਿਟਾਉਣਾ ਹੈ। ਹਾਲਾਂਕਿ ਅੱਜ ਕੱਲ੍ਹ ਇਹ ਭੇਦਭਾਵ ਨਹੀਂ ਕੀਤਾ ਜਾਂਦਾ, ਪਰ ਹਾਲੇ ਵੀ ਕਈ ਥਾਈਂ ਭੇਦਭਾਵ ਦੀ ਇਹ ਕੁਰੀਤੀ ਜਾਰੀ ਹੈ। ਪਰ ਪਹਿਲਾਂ ਇਸ ਕੁਰੀਤੀ ਦਾ ਬੜਾ ਹੀ ਬੋਲਬਾਲਾ ਸੀ। ਉੱਚੀ ਜਾਤੀ ਦੇ ਲੋਕ ਆਪਣੇ ਤੋਂ ਛੋਟੀ ਜਾਤੀ ਦੇ ਲੋਕਾਂ ਦੇ ਨਾਲ ਵਿਤਕਰਾ ਕਰਦੇ ਸਨ, ਉਹਨਾਂ ਦੇ ਹੱਥੋਂ ਕੋਈ ਚੀਜ਼ ਤੱਕ ਨਹੀਂ ਸਨ ਲੈਂਦੇ। ਸਾਲ 2011 'ਚ 24 ਮਈ ਨੂੰ ਪਾਰਲੀਮੈਂਟ ਲੈਜਿਸਲੇਟਰ ਵੱਲੋਂ ਇੱਕ ਐਕਟ ਪਾਸ ਕੀਤਾ ਗਿਆ, ਜਿਸ ਦਾ ਮਕਸਦ ਸਮਾਜ 'ਚ ਦਲਿਤ ਭਾਈਚਾਰੇ ਦੇ ਨਾਲ ਹੁੰਦੇ ਭੇਦਭਾਵ ਦੀ ਭਾਵਨਾ ਨੂੰ ਦੂਰ ਕਰਨਾ ਹੈ। ਛੂਤਛਾਤ ਵਿਰੋਧੀ ਹਫ਼ਤੇ ਦੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਨੇ, ਅਤੇ ਸਮਾਜ 'ਚ ਬਿਨਾਂ ਕਿਸੇ ਭੇਦਭਾਵ ਦੇ ਹਰ ਕਿਸੇ ਨੂੰ ਇੱਕ ਦੂਜੇ ਨਾਲ ਮਿਲਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਕਿਉਂਕਿ ਜ਼ਾਤਾਂ ਪਾਤਾਂ 'ਚ ਕੁਝ ਵੀ ਨਹੀਂ ਰੱਖਿਆ, ਪਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਬਣਾਇਆ ਹੈ। ਜਦੋਂ ਕੁਦਰਤ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੀ, ਤਾਂ ਫਿਰ ਅਸੀਂ ਕਿਵੇਂ ਕਿਸੇ ਦੇ ਨਾਲ ਵਿਤਕਰਾ ਕਰ ਸਕਦੇ ਹਾਂ? ਦਸਮ ਪਾਤਸ਼ਾਹ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਸੀ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ। ਸੋ ਸਾਨੂੰ ਵੀ ਆਪਣੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਬਿਨਾਂ ਕਿਸੇ ਭੇਦਭਾਵ ਤੋਂ ਸਭ ਨਾਲ ਮਿਲ ਕੇ ਸਮਾਜ 'ਚ ਚੱਲਣਾ ਚਾਹੀਦਾ ਹੈ। ਅਤੇ ਜਦੋਂ ਸਾਰੀ ਕਾਇਨਾਤ ਹੀ ਆਪਣੀ ਲੱਗਣ ਲੱਗ ਪਵੇ, ਤਾਂ ਕੋਈ ਵੀ ਬਗਾਨਾ ਨਹੀਂ ਰਹਿੰਦਾ, ਅਤੇ ਫਿਰ ਮੁਰਸ਼ਦ ਵੀ ਆਪੇ ਹੀ ਮਨ 'ਚ ਵੱਸ ਜਾਂਦਾ ਹੈ। ਆਓ ਫਿਰ ਸੁਣਦੇ ਹਾਂ ਪਦਮ ਸ਼੍ਰੀ ਹੰਸਰਾਜ ਹੰਸ ਦੀ ਆਵਾਜ਼ 'ਚ ਸੁਫੀਆਨਾ ਕਲਾਮ।

0: ਵਿਚੋਲੇ ਨੇ ਜਿਹੜਾ ਘਰ ਮੇਰੇ ਪਿਤਾ ਜੀ ਨੂੰ ਵਿਖਾਇਆ ਸੀ, ਮੈਂ ਉਹਦੇ 'ਚ ਤਾਂ ਨਹੀਂ, ਸਗੋਂ ਪਿੰਜਰੇ ਵਰਗੇ ਬਿਨਾਂ ਪਲਸਤਰ ਦੇ ਛੋਟੇ ਜਿਹੇ ਘਰ 'ਚ ਵਿਆਹ ਕੇ ਲਿਆਂਦੀ ਗਈ। ਨਹਾਉਣਾ ਧੋਣਾ, ਖਾਣਾ ਪੀਣਾ, ਸੋਣਾ ਸਭ ਇੱਕੋ ਥਾਂ 'ਤੇ ਹੁੰਦਾ ਸੀ। ਲਾਲ ਰੰਗ ਦੀ ਚਮਕੀਲੀ ਸਾੜੀ 'ਚ ਗਠੜੀ ਜਿਹੀ ਬਣੀ ਬੈਠੀ ਮੈਂ ਆਪਣੀਆਂ ਅੱਖਾਂ 'ਤੇ ਸਾਹਮਣੇ ਦੀ ਕੰਧ 'ਤੇ ਲੱਗੀ ਫਰੇਮ ਵਾਲੀ ਫੋਟੋ ਜਿਹਦੇ 'ਤੇ ਹਾਰ ਚੜਿਆ ਹੋਇਆ ਸੀ ਨੂੰ ਬਿਟ ਬਿਟ ਤੱਕਦੀ ਪਈ ਸੀ। ਫੋਟੋ ਕਿਸੇ ਗੋਰੀ ਚਿੱਟੀ ਜਵਾਨ ਔਰਤ ਦੀ ਸੀ। ਨਾ ਤੈਨੂੰ ਨਹੀਂ ਪਤਾ ਕਿ ਉਹ ਤੇਰੀ ਸੋਕਣ ਦੀ ਫੋਟੋ ਹੈ, ਘਰਵਾਲਾ ਦਿਹਾਜੂ ਹੈ ਤੇਰਾ, ਮੂੰਹ ਦਿਖਾਈ ਆਉਣ ਵਾ ਕਰਨ ਆਉਣ ਵਾਲੀਆਂ ਗੁਆਂਢਣਾਂ 'ਚੋਂ ਇੱਕ ਨੇ ਹੌਲੇ ਜਿਹੇ ਮੇਰੇ ਕੰਨ 'ਚ ਕਿਹਾ ਤਾਂ ਮੈਂ ਸੁਣ ਰਹਿ ਗਈ। ਤੁਰੰਤ ਉੱਥੋਂ ਭੱਜ ਜਾਣ ਨੂੰ ਦਿਲ ਕਰ ਰਿਹਾ ਸੀ ਪਰ ਸਰ ਮਲਾਜ ਪੈਰਾਂ ਦੀਆਂ ਬੇੜੀਆਂ ਬਣ ਗਏ। ਖੈਰ, 2 ਦਿਨ ਤਾਂ ਜਿਵੇਂ ਤਿਵੇਂ ਲੰਘ ਗਏ। ਤੀਜੇ ਭਾਵ ਸੁਹਾਗ ਰਾਤ ਵਾਲੇ ਦਿਨ ਸ਼ਰਾਬ 'ਚ ਟੱਲੀ ਹੋਇਆ ਮੇਰਾ ਖਾਉਂਦ ਛੋਟੀ ਜਿਹੀ ਮੰਜੀ 'ਤੇ ਮੇਰੇ ਨਾਲ ਲੇਟ ਗਿਆ ਅਤੇ ਆਪਣੀ ਇੱਛਾ ਪੂਰੀ ਕਰਨ ਤੋਂ ਬਾਅਦ ਮੂੰਹ ਮੋੜ ਕੇ ਸੌਂ ਗਿਆ। ਮਾਰੇ ਦਰਦ ਦੇ ਮੈਨੂੰ ਤਾਂ ਸਾਰੀ ਰਾਤ ਨੀਂਦਰ ਹੀ ਨਹੀਂ ਆਈ ਸੀ। ਹਾਲੇ 4 ਵੀ ਨਹੀਂ ਵੱਜੇ ਹੋਣਗੇ ਕਿ ਕਿਸੇ ਨੇ ਥਾੜ ਥਾੜ ਕਰਕੇ ਬਾਹਰੋਂ ਬੂਹੇ ਦੀ ਕੁੰਡੀ ਖੜਕਾ ਸੁੱਟੀ। ਉੱਠ ਕੇ ਦੇਖਿਆ ਤਾਂ ਸਾਹਮਣੇ ਸੱਸ ਖੜੀ ਸੀ। ਰੋਬ ਨਾਲ ਆਖਣ ਲੱਗੀ, ਕੀ ਰਾਣੀਆਂ ਵਾਂਗੂ ਸਰਨ ਪੱਟੀ ਲਈ ਸੋਈ ਪਈ ਹੈ, ਛੇਤੀ ਨਾਲ ਹੱਥ ਮੂੰਹ ਧੋ ਕੇ ਮੁਸੰਮੀਆਂ ਛਿੱਲਣ 'ਚ ਲੱਗ ਜਾ। ਜੀ ਮਾਂ ਜੀ, ਕਹਿ ਮੈਂ ਮੁਸੰਮੀਆਂ ਛਿੱਲਣ ਲੱਗੀ। 1-2 ਨਹੀਂ ਪੂਰਾ ਟੱਬ ਭਰਿਆ ਹੋਇਆ ਸੀ। ਮੇਰਾ ਪਤੀ ਜੂਸ ਦੀ ਰੇਹੜੀ ਲਾਉਂਦਾ ਅਤੇ ਬਹੁਤ ਰਾਤ ਨੂੰ ਰੱਜ ਕੇ ਸ਼ਰਾਬ ਪੀ ਕੇ ਘਰ ਆਉਂਦਾ। ਮੈਂ ਕੁਝ ਕਹਿੰਦੀ ਤਾਂ ਝੰਬ ਸੁੱਟਦਾ। ਮੇਰੀ ਹਾਲਤ ਕਿਸੇ ਜਰਖਰੀ ਗੁਰਾਮ ਵਰਗੀ ਸੀ ਜਿਹੜਾ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈ ਸਕਦਾ। ਬਸ ਕੀ ਆਖਾਂ, ਕਿਸੇ ਤਰ੍ਹਾਂ ਡੰਗ ਟਪਾਈ ਹੋ ਰਹੀ ਸੀ। ਮਰਨ ਮੁੱਕਣ ਦੀ ਸੋਚਦੀ ਤਾਂ ਪੇਟ 'ਚ ਪਲ ਰਹੇ ਬੱਚੇ ਦੀ ਸੋਚ ਦਿਲ ਛੱਡ ਜਾਂਦੀ। ਫਿਰ ਜਦੋਂ ਮੈਂ ਮਾਂ ਬਣੀ ਤਾਂ ਘਰ 'ਚ ਸੋਕ ਪੈ ਗਿਆ। ਕੁੜੀ ਹੋਈ ਆ ਪੁੱਠ ਪੈਰੀ ਦੇ, ਸੱਚ ਮੂੰਹ ਟੇਢਾ ਕਰਕੇ ਆਖਣ ਲੱਗੀ। ਉਹਨਾਂ ਵਾਸਤੇ ਬੇਸ਼ੱਕ ਕੁੜੀ ਸੀ ਪਰ ਮੇਰੇ ਲਈ ਤਾਂ ਮੇਰੀ ਧੀ ਜਿਉਣ ਦਾ ਸੋਹਣਾ ਜਿਹਾ ਬਹਾਨਾ ਸੀ। ਹੁਣ ਤਾਂ ਇਹਨਾਂ ਲੋਕਾਂ ਨੇ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਵੇਂ ਕਿ ਮੈਂ ਕੁੜੀ ਜੰਮ ਕੇ ਕੋਈ ਗੁਨਾਹ ਕਰ ਦਿੱਤਾ ਹੋਵੇ। ਘਰ ਵਾਲਾ ਸਾਰਾ ਪੈਸਾ ਸ਼ਰਾਬ 'ਚ ਪੀ ਜਾਂਦਾ ਸੀ, ਹੱਥ 'ਤੇ ਭੁੱਲ ਕੇ ਵੀ ਦਵਾਨੀ ਨਾ ਰੱਖਦਾ। ਕੀ ਬਣੇਗਾ ਧੀ ਦੇ ਭਵਿੱਖ ਦਾ, ਕੁਝ ਤਾਂ ਕਰਨਾ ਹੀ ਪਵੇਗਾ। ਸੋਚਦੀ ਹੋਈ ਮੈਂ ਨਿੱਕੀ ਧੀ ਨੂੰ ਕੁੱਛੜ ਚੁੱਕ ਕੰਮ ਦੀ ਭਾਲ 'ਚ ਘਰੋਂ ਨਿਕਲ ਗਈ। ਉਸ ਦਿਨ ਕੰਮ ਤਾਂ ਨਹੀਂ ਮਿਲਿਆ, ਹਾਂ ਪਰ ਮਾਰ ਇੰਨੀ ਪਈ ਕਿ ਸਿਰ ਮੂੰਹ ਸੁੱਜ ਗਿਆ। ਫਿਰ ਤਾਂ ਮੇਰੇ ਅੰਦਰ ਦਾ ਡਰ ਹੀ ਨਿਕਲ ਗਿਆ। 2 ਪਈਆਂ ਕਿੱਧਰ ਗਈਆਂ, ਸਦਕੇ ਮੇਰੀ ਢੂਹੀਂਦੇ ਵਾਲੀ ਗੱਲ ਹੋ ਗਈ ਸੀ ਮੇਰੇ ਨਾਲ। ਤੰਗ ਆ ਕੇ ਉਹਨਾਂ ਮੈਨੂੰ ਮੇਰੇ ਹਾਲ 'ਤੇ ਛੱਡ ਦਿੱਤਾ। ਇਸ ਲਈ ਆਪਣੇ ਪਿਓ ਵਾਂਗੂ ਮੈਂ ਵੀ ਜ਼ਿੰਦਗੀ ਨਾਲ ਹੱਥ 2-4 ਕਰਨਾ ਸਿੱਖ ਲਿਆ। ਫਿਰ ਵਕਤ ਨੇ ਤੁਹਾਡੇ ਨਾਲ ਮਿਲਵਾਇਆ, ਤੁਸਾਂ ਮੇਰੀ ਤਰਸਯੋਗ ਹਾਲਤ ਵੇਖ ਕੇ ਸਿੱਧਾ ਮੈਨੂੰ ਕੰਮ 'ਤੇ ਰੱਖ ਲਿਆ। ਦੂਜੇ ਲੋਕਾਂ ਵਾਂਗੂ ਮੇਰੀ ਜਾਤ ਤੱਕ ਨਹੀਂ ਪੁੱਛੀ, ਕਹਿ ਕੇ ਰੰਜਨਾ ਥੋੜ੍ਹੀ ਦੇਰ ਲਈ ਚੁੱਪ ਹੋ ਗਈ ਸੀ। ਫਿਰ ਕਹਿਣ ਲੱਗੀ, ਹਾਂ ਪਰ ਉਸ ਕਰਨੀਕਾਰ ਨੇ ਮੇਰੇ ਦੁੱਖਾਂ ਦੀ ਉਮਰ ਹੋਰ ਜ਼ਿਆਦਾ ਲੰਬੀ ਨਹੀਂ ਹੋਣ ਦਿੱਤੀ। ਜ਼ਹਿਰੀਲੀ ਸ਼ਰਾਬ ਪੀਣ ਕਰਕੇ ਬਹੁਤ ਆਦਮੀ ਮਰ ਗਏ ਸਨ, ਉਹ ਵੀ ਉਹਨਾਂ 'ਚੋਂ ਇੱਕ ਸੀ। ਉਹ ਗਿਆ ਤਾਂ 2 ਸਾਲ ਬਾਅਦ ਸੱਸ ਵੀ। ਰੰਜਨਾ ਨੇ ਉੱਪਰ ਨੂੰ ਉਂਗਲ ਕਰਕੇ ਕਿਹਾ, ਓਹੋ ਇਸੇ ਲਈ ਜਦੋਂ ਤੂੰ ਕੰਮ ਮੰਗਣ ਆਈ ਸੀ ਤਾਂ ਤੇਰੇ ਸਿਰ 'ਤੇ ਚਿੱਟੀ ਚੁੰਨੀ ਸੀ। ਪਰ ਇਸ ਗੱਲ ਨੂੰ ਤਾਂ 2 ਸਾਲ ਹੋ ਗਏ। ਹਰਲੀਨ ਨੇ ਸੱਜੇ ਹੱਥ ਦੇ ਅੰਗੂਠੇ ਅਤੇ ਉਹਦੇ ਬਿਲਕੁਲ ਨਾਲ ਵਾਲੀ ਉਂਗਲ ਆਪਣੀ ਸੋਹਣੀ ਜਿਹੀ ਠੋਡੀ ਫੜਦੇ ਹੋਏ ਕਿਹਾ, ਹਾਂਜੀ 10 ਸਾਲਾਂ ਤੋਂ ਉੱਪਰ, ਹੁਣ ਤਾਂ ਤੇਰੀ ਧੀ ਵੀ ਵੱਡੀ ਹੋ ਗਈ ਹੋਣੀ ਹੈ। ਸੁੱਖ ਨਾਲ 12ਵੀਂ ਜਮਾਤ ਕਰ ਲਈ ਹੈ, ਬਹੁਤ ਚੰਗੇ ਨੰਬਰਾਂ 'ਚ, ਬਹੁਤ ਪੜ੍ਹਾਉਣਾ ਹੈ ਮੈਂ ਉਹਨੂੰ, ਤੁਹਾਡੇ ਵਾਂਗੂ ਅਫਸਰ ਬਣਾਉਣਾ ਹੈ। ਹਰਲੀਨ ਸੋਚਣ ਲੱਗੀ, ਕਿੰਨੀ ਮਜ਼ਬੂਤ ਹੈ ਅੰਦਰੋਂ ਇਹ ਸਧਾਰਨ ਜਿਹੀ ਦਿੱਖ ਅਤੇ ਮੰਦਰੇ ਕੱਦ ਦੀ ਔਰਤ, ਇਕੱਲੀ ਨਹੀਂ ਧੀ ਪਾਲ ਕੇ ਐਡੀ ਵੱਡੀ ਕਰਤੀ, ਨਾਲੇ ਪੜ੍ਹਾ ਲਿਖਾ ਵੀ ਰਹੀ ਹੈ। ਰੰਜਨਾ ਨੇ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਔਰਤ ਆਪਣੀ ਆਈ 'ਤੇ ਹੈ ਤਾਂ ਆਪਣੇ ਨਾਲ ਨਾਲ ਦੂਜਿਆਂ ਦੀ ਜ਼ਿੰਦਗੀ ਦੀ ਪਰਿਭਾਸ਼ਾ ਵੀ ਬਦਲ ਸਕਦੀ ਹੈ। ਇਕੱਲੀ ਹੀ ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਕਿਉਂਕਿ ਸਹਾਰੇ ਵਿਸਾਖੀਆਂ ਵਰਗੇ ਹੁੰਦੇ ਨੇ ਜਿਹੜੇ ਇਨਸਾਨ ਨੂੰ ਕਮਜ਼ੋਰ ਬਣਾਉਣ ਦਾ ਕੰਮ ਹੀ ਕਰਦੇ ਨੇ।
1: ਤੁਸੀਂ ਸੁਣ ਰਹੇ ਸੀ ਕਹਾਣੀ ਚਿੱਟੀ ਚੁੰਨੀ। ਕਹਾਣੀਕਾਰ ਸਨ ਯਸ਼ਿੰਦਰਾ ਭਾਰਦਵਾਜ। ਅਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਸੁਫੀਆਨਾ ਕਲਾਮ ਜਸਬੀਰ ਜੱਸੀ ਦੀ ਆਵਾਜ਼ 'ਚ, ਆਵੋ ਨੀ ਸੰਯੋ ਰਲ ਦਿਓ ਨੀ ਵਧਾਈ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ, ਫਲਾਈ ਦੁਬਈ ਉਡਾਨ ਦੀ ਜਾਂਚ ਵਿੱਚ ਪਾਇਆ ਗਿਆ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੋਰਮੁਜ਼ ਜਲ ਮਾਰਗ ਵਿੱਚ ਕੁਵੈਤ ਦੇ ਝੰਡੇ ਵਾਲੇ ਟੈਂਕਰ 'ਤੇ ਹੋਏ ਹਮਲੇ ਤੋਂ ਬਾਅਦ 5 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਤੌਰ 'ਤੇ ਬਚਾ ਲਿਆ ਗਿਆ ਹੈ। ਅਤੇ ਭਾਰਤ ਨੇ ਏਸ਼ੀਆਈ ਖੇਡਾਂ 'ਚ ਕ੍ਰਿਕਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਆਰਥਿਕ ਮਜ਼ਬੂਤੀ ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਮਾਵੇਸ਼ਤਾ ਯਾਨੀ ਰਲਵੀਂ ਮਿਲਵੀਂ ਸ਼ਮੂਲੀਅਤ ਹੀ ਮਜ਼ਬੂਤੀ ਦੀ ਬੁਨਿਆਦ ਹੈ। ਸ਼੍ਰੀ ਰਾਧਾ ਕ੍ਰਿਸ਼ਨਨ ਅੱਜ ਨਵੀਂ ਦਿੱਲੀ ਵਿੱਚ 5ਵੇਂ ਕੌਟਲਿਆ ਆਰਥਿਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸੰਮੇਲਨ ਦਾ ਵਿਸ਼ਾ ਸੀ ਬਦਲਦੇ ਸਮੇਂ ਵਿੱਚ ਮਜ਼ਬੂਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਆਮ ਸਹਿਮਤੀ, ਸਮਾਵੇਸ਼ੀ ਪਹੁੰਚ ਅਤੇ ਮੌਜੂਦਾ ਹਾਲਾਤ ਦੇ ਅਨੁਕੂਲ ਨੀਤੀਆਂ ਬਣਾਉਣ ਨਾਲ ਲੋਕਤੰਤਰ ਅਤੇ ਵਿਕਾਸ ਇਕੱਠੇ ਅੱਗੇ ਵੱਧ ਸਕਦੇ ਨੇ ਅਤੇ ਨਿਰੰਤਰ ਵਿਕਾਸ ਲਈ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਲ ਮਜ਼ਬੂਤੀ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਹੈ ਕਿ ਕੋਈ ਵੀ ਨਾਗਰਿਕ, ਉੱਦਮ ਜਾਂ ਖੇਤਰ ਪਿੱਛੇ ਨਾ ਰਹਿ ਜਾਵੇ। ਉਪ ਰਾਸ਼ਟਰਪਤੀ ਨੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮੂਹਕ ਯਤਨਾਂ ਦਾ ਸੱਦਾ ਦਿੱਤਾ। ਸ਼੍ਰੀ ਰਾਧਾ ਕ੍ਰਿਸ਼ਨਨ ਨੇ ਤੇਜ਼ੀ ਨਾਲ ਬਦਲਦੀਆਂ ਆਲਮੀ ਤਰਜੀਹਾਂ, ਆਧੁਨਿਕ ਤਕਨਾਲੋਜੀ ਅਤੇ ਵੱਧ ਰਹੀਆਂ ਜਲਵਾਯੂ ਚੁਣੌਤੀਆਂ ਦੌਰਾਨ ਆਪਸੀ ਸਹਿਮਤੀ ਨਾਲ ਫੈਸਲਾ ਕੁਣ ਨਿਰਣੇ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸੰਕਟ ਦੇ ਵੇਲੇ ਸਹਿਮਤੀ 'ਤੇ ਆਧਾਰਿਤ ਫੈਸਲਿਆਂ ਦੀ ਲੋੜ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਹਿਸ ਅਤੇ ਚਰਚਾ ਬੇਸ਼ੱਕ ਜ਼ਰੂਰੀ ਨੇ, ਪਰ ਅੰਤ ਵਿੱਚ ਇਸ ਦਾ ਨਤੀਜਾ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਸਾਰਿਆਂ ਨੂੰ ਪ੍ਰਵਾਨ ਹੋਵੇ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਵਾਪਸ ਲਿਆਂਦਾ ਏ। ਦੇਸ਼ ਦੀਆਂ ਏਜੰਸੀਆਂ ਦੀ ਇਸ ਉਪਲਬਧੀ ਨੂੰ ਸਾਂਝਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਵਪ੍ਰੀਤ ਸਿੰਘ ਨੇ ਨਵਾਬ ਵਿਰਕ ਦੀ ਜਾਲੀ ਪਛਾਣ ਤਹਿਤ ਤੁਰਕੀਏ ਦੀ ਨਾਗਰਿਕਤਾ ਹਾਸਲ ਕਰਕੇ ਅਫਗਾਨਿਸਤਾਨ ਤੋਂ ਭਾਰਤ 'ਚ ਹੈਰੋਇਨ ਅਤੇ ਮੈਥਮ ਫੇਟਾਮਾਈਨ ਦੀ ਤਸਕਰੀ ਕੀਤੀ। ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਨਵਪ੍ਰੀਤ ਸਿੰਘ ਨਵਾਬ ਵਿਰਕ ਨਾਂ ਰੱਖ ਕੇ ਤੁਰਕੀਏ ਦੀ ਨਾਗਰਿਕਤਾ ਪ੍ਰਾਪਤ ਕਰ ਚੁੱਕਾ ਸੀ। ਉਹ ਅਫਗਾਨਿਸਤਾਨ ਤੋਂ ਭਾਰਤ ਵਿੱਚ ਹੈਰੋਇਨ, ਮੈਥਾਫੈਟਾਨਾਈਨ ਅਤੇ ਹੋਰ ਨਸ਼ੇ ਤਸਕਰੀ ਕਰਦਾ ਰਿਹਾ। ਉਨ੍ਹਾਂ ਨੇ ਏਜੰਸੀਆਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਏ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਚਾਰਟਰਡ ਅਕਾਊਂਟੈਂਟਸ ਸਰਹੱਦ ਪਾਰ ਟੈਕਸੇਸ਼ਨ ਨਿਯਮਾਂ ਦੀ ਪਾਲਣਾ ਅਤੇ ਭਾਰਤੀ ਉੱਦਮਾਂ ਨੂੰ ਆਲਮੀ ਪੂੰਜੀ ਨਿਵੇਸ਼ ਲਈ ਤਿਆਰ ਕਰਕੇ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ 'ਚ ਭੂਮਿਕਾ ਨਿਭਾ ਸਕਦੇ ਨੇ। ਉਨ੍ਹਾਂ ਨੇ ਸ਼ਿਕਾਗੋ, ਮਿਸ਼ੀਗਨ ਅਤੇ ਓਹਾਇਓ ਸ਼ਾਖਾਵਾਂ ਦੇ ਭਾਰਤੀ ਚਾਰਟਰਡ ਅਕਾਊਂਟੈਂਟਸ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕੀਤਾ। ਸ਼੍ਰੀ ਗੋਇਲ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੀਟਿੰਗ ਦੌਰਾਨ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਵਿੱਚ ਵਿਸਥਾਰ ਦੇ ਮੌਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਏ। ਉਨ੍ਹਾਂ ਕਿਹਾ ਕਿ ਮਜ਼ਬੂਤ GDP ਵਾਧਾ ਅਤੇ ਰਿਕਾਰਡ ਸਿੱਧਾ ਵਿਦੇਸ਼ੀ ਨਿਵੇਸ਼ ਭਾਰਤ ਦੀ ਆਰਥਿਕ ਗਤੀ ਨੂੰ ਦਰਸਾਉਂਦੇ ਨੇ, ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਵਿਸ਼ਵਾਸ ਨਾਲ ਭਰੇ ਸਵੈ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਹੈ ਕਿ ਫਲਾਈ ਦੁਬਈ ਉਡਾਨ FZ-1073 ਦੀ ਘਟਨਾ ਦੀ ਜਾਂਚ 'ਚ ਪਾਇਆ ਗਿਆ ਹੈ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮੀਰਾਤ ਨਿਊਜ਼ ਏਜੰਸੀ ਨੇ ਡਾਕਟਰ ਅਲ ਸ਼ਮਸੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਹਿ ਪਾਇਲਟ ਨੇ ਉਡਾਨ ਦੌਰਾਨ ਹੀ ਕਾਰਵਾਈ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਫਲਾਈਟ ਟੈਕ ਦੇ ਅੰਦਰ ਕੈਪਟਨ ਸਮਿਤ ਮਛਾਰ ਉੱਤੇ ਕੁਹਾੜੀ ਨਾਲ ਹਮਲਾ ਕੀਤਾ ਅਤੇ ਹਵਾਈ ਜਹਾਜ਼ ਦਾ ਕੰਟਰੋਲ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਪਿੱਛੇ ਪੂਰੇ ਹਾਲਾਤ ਅਤੇ ਉਦੇਸ਼ਾਂ ਨਾਲ ਕਿਸੇ ਵੀ ਸੰਭਾਵੀ ਸੰਬੰਧ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਭੌਤਿਕ ਅਤੇ ਡਿਜੀਟਲ ਸਬੂਤਾਂ ਦੀ ਤਕਨੀਕੀ ਜਾਂਚ ਅਤੇ ਵਿਸ਼ਲੇਸ਼ਣ ਵੀ ਚੱਲ ਰਿਹਾ ਏ। ਅਟਾਰਨੀ ਜਨਰਲ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਅੰਤਮ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਹੋਰਮੁਜ਼ ਜਲ ਮਾਰਗ ਵਿੱਚ ਕੁਵੈਤ ਦੇ